0: ਤੁਸੀਂ ਫੌਜ ਵਿੱਚ ਉਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈ ਔਰ ਦੇਸ਼ ਕੀ ਰਕਸ਼ਾ ਕਰਤੇ ਹੈ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈ ਔਰ ਤਲਵਾਰ ਵੀ।

ਜੰਨਾ ਸੱਚੇ ਦਾ ਮਾਰੇ ਖਾਨਦਾਨ ਮੈਂ ਟੁਕਵਾ ਜਾ ਦੋ ਯਾਣੀ ਸੀ ਨੂਰਤ ਸੈ ਕਦੇ ਬਾਲਕ ਪਣ ਮੈਂ ਕਸਰੀ ਹੋ ਜਾ ਪਾਲ ਪੋਸ਼ਤੇ ਚਾਰੇ ਕਰਲੇ ਜਿੰਦਗੀ ਭਰ ਕਾ ਸੁਖ ਹੋ ਜਾ ਜਾਨੋ

ਮਹਿਰ ਸਿੰਘ ਛੁੱਟੀ ਪੂਰੀ ਹੋਣੇ ਕੇ ਬਾਅਦ ਉਹ ਜਬ ਘਰ ਤੋਂ ਚਲਾ ਬਿਸਤਰਾ ਠਾ ਕੇ ਤੋ ਕਿ ਭਾਈ ਸਾਹਿਬ ਜਾਣ ਹੋਏ ਸੀ ਫੌਜੀ ਨੇ ਜੇ ਛੁੱਟੀ ਆਓ ਜੇ ਪੁੱਛਿਆ ਕਹਿ ਦੇਣ ਕੀ ਛੁੱਟੀ ਆਇਆ ਨੋਗਾ ਦੋ ਮਹੀਨੇ ਕੀ ਪਰ ਜਬ ਕੋ ਪੰਜ ਚਾਰ ਇੱਕ ਦਿਨ ਰਹਿ ਲੈ ਜਬ ਨੇ ਪੁੱਛਿਆ ਭਾਈ ਛੁੱਟੀ ਕਿਤਨੇ ਦਿਨ ਕੀ ਆਇਆ ਪਰਸੋਂ ਜਾਣਾ ਭਾਈ ਛੁੱਟੀ ਪੂਰੀ ਹੋ ਲਈ ਉਸਕੀ ਔਰਤ ਕਹਿਣ ਲੱਗ ਗਈ ਮਨ ਨਹੀਂ ਲੈ ਚੱਲ ਗਏ ਲੈ ਬਿਨਾ ਹੁਣ ਤੈਨੂੰ ਕਿਤੇ ਲੈ ਗਿਆ ਤੋ ਚਲਣੇ ਕੀ ਤਿਆਰੀ ਕਰਤੀ ਜੇ ਛੁੱਟੀ ਕਾਟ ਕੇ ਚੱਲਿਆ ਤੋ ਕਿਆ ਹੁਆ ਪਰਿਵਾਰ ਮੇਂ ਕਿਆ ਹੁਆ ਹੋ